0: नुकसान ता होया है पर इतना ज्यादा भी नहीं होगा अगर बाजार विच दाम जेड़ा सा ठीक
1: हाँ,
0: होंगे।
1: दाम थोड़ा ठीक होगा तो आई जाने फसल
0: जी
1: ठीक आई
0: जी जी
1: जानी।
0: तो देखा जी जालू भी अहाँ फसला दी गल करे जी या टमाटरे दी गल अहाँ करा दे इस वक्त
1: हाँ जी हाँ
0: तो
1: जी
0: जी खाद प्रबंधन वगैरह जेड़ा होंदा किस प्रकार दे खादा दा प्रयोग जेड़ा सा टमाटरे विच होंदा कने कियां होंदा।
1: खाद जी खाद यूज करते हैं इसे घरेलू खाद यूज करते जियां केंचुआ खाद हुई की
0: जी जी जी
1: ये जियां कृषि विभाग वाले भी है इन्हें
0: जी
1: तो
0: जी
1: भी यहाँ जो खाद वगैरह जो मदद मिलती है
0: जी जी जी
1: केंचुआ खाद हुई है या दियां जी अपना लोकल बोलते गाय का मैल हुई गया जो अच्छा सड़े गले का मैं चीज वस्तु है
0: जी जी
1: उनकी उन्हों का मैल हुई गया हाँ ज्यादातर से यूज करते हैं।
0: अच्छा जी
1: हाँ जी
0: जी ये तरी टमाटर दी गल
1: हाँ
0: ता
1: जी
0: इस दे अलावा और कौन कौन दियां फसलां जेड़ा है या सब्जियां जेड़ा ऐसा तुहां लगांदे अपने खेत विच।
1: हूँ जी हाँ टमाटर तो अलग चले हुए हैं
0: जी
1: फिर
0: जी
1: उसके उपरांत घिया चलता है
0: जी
1: खीरा चलता है ठीक है फिर उसके अपना केले होंगे है बैंगन होंगे है फसल सारी सब्जी अहाँ जो जेड़ा बल एरिया है उतो ज्यादा सब्जी ही लगती है।
0: अच्छा
1: हाँ जी
0: तो इस ते बाद जी के टमाटरे की गल करें तो हाँ
1: हाँ
0: जून
1: जी
0: के महीने च तड़ाई जेड़ा शुरू हो
1: हाँ
0: जाती तो ये तड़ाई कलू दिगर चलती।
1: ये जेडी टमाटर की तुड़ाई है ये सीजना पर चलती है ये बरसात मतलब जुलाई 20 तक जे ऑलमोस्ट सीजन खत्म हो जाता है
0: जी
1: इसका जुलाई ते पहले पहले ही फसल हुंदी है जिन्हें जी बूटियां लेट लगाई हुंदी है
0: जी जी जी
1: उन्हें थोड़ी लेट चलती है
0: जी
1: जिन्हें पनीरी पहले देती हुंदी है पहले फसल हुई हुंदी है उन्हें पहले खत्म हो जाती है
0: जी जी जी
1: इसका मतलब कोई एड़ा फिक्स टाइम नहीं है
0: अच्छा
1: पर जुलाई के एंड तक मतलब खत्म हो जाती है।
0: अच्छा तुहाड़ा गलाने का मतलब ये है कि अगर तो हाँ अपनी गल करिए तो तुहानू लगता कि जुलाई दे 20 तरीक तक जेड़ा ऐसा तुहाड़ा टमाटर का काम जेड़ा ऐसा समाप्त हो गया।
1: हाँ से समाप्त हो जाता है
0: जी
1: अभी तो
0: तो आलै दिखा राहुल जी आलै मैं जो लगा कि 1.5 महीना तो पूरा है भाई तो
1: हाँ
0: हाँ टमाटरे की खूब जोर शोर ने जेड़ा सा फसल जेड़ा सा लेनी है।
1: हाँ जी
0: देखा
1: हाँ
0: जी
1: जी
0: तो इस ते बाद जलू टमाटर की फसल तो हाँ ले बहना था इस ते बाद गल करनी है तो हाँ अगली सोच करनी है तो हाँ कि
1: हाँ
0: भाई
1: जी
0: हूँ अग्गे फसल लगानी है
1: हाँ जी हाँ
0: तो
1: जी
0: अग्गे कौन कौन फसलां जेड़ा सा सब्जियां लगाने की संभावना है तुहाड़े रही है।
1: आगे जेडे टमाटर दी जगह होंगी है उसी जगह हाँ धान की खेती होंगी है
0: अच्छा जी
1: क्योंकि उस टाइम जे अच्छा हाँ तो छली वाला सीजन होंगे
0: जी जी
1: सिर्फ जून महीने होंगे है तो उस टाइम टमाटर की खेती चली होंगी है तो नहीं लगा सकते
0: जी
1: जेडी खाली जगह होंगी है खाली जगह जमीन होंगी है उतो ही के लगाते बाकी टमाटर जगह हाँ धान लगाते हैं।
0: अच्छा
1: हाँ
0: टमाटर
1: जी
0: ये जगह तो हाँ धान
1: धान
0: लगाने
1: लगाए देते
0: कहना बाकी जगह तो हाँ सब्जी लगानी।
1: हाँ जी हाँ जी
0: जे सब्जियां की गल करा देता दिखा जी टमाटरे के अलावा
1: जी हाँ
0: और
1: जी
0: कौन कौन दियां सब्जियां जेड़ा सा लगाते तो
1: बाकी
0: हाँ
1: जी घिया हो गया करेले हुई गए बैंगन
0: जी
1: हुई गए ये
0: जी
1: सारी आइटम लगाते हैं।
0: जी
1: हाँ जी
0: ज्यादा फायदा तो अंजो टमाटरे ते सोगी सोगी और कुसा फसला ते होंदा।
1: ज्यादा फायदा हाँ जो टमाटर हुई गए सब्जी अच्छी घिया हुई गया
0: जी
1: टमाटर हुई गए ये टमाटर तो है ही
0: जी जी
1: और ये टोडा बैंगन हुई गए इन्हें तो ज्यादा फायदा होता है।
0: दिखा जी जी के अहाँ दिखा दे कि मंडी दा जेड़ा इलाका
1: हाँ
0: वह अहाँ भी सुने है कि खूब सब्जियां जेड़ा ऐसा ते तो उत्पादन काफी
1: हाँ जी
0: होंदा
1: हाँ जी
0: तो
1: बड़ा
0: ये
1: होंगे
0: जेड़ा पालक हुई है मूली हुई है गोभी हुई है इन्हें क्या पैदावार के दी रहती।
1: इन्हें दी पैदावार अच्छी रहती है पालक हुंदा गोभी हुंदी बंद गोभी हुंदी ब्रोकली गोभी हुंदी
0: जी
1: मतलब फस सब्जी तुहाडी जियां मंडी आहां दे बल एरिया च बड़ी बड़ी हुंदी है गोभी ले लिया तो गोभी का सीजन हुंदा है सर्दी का टाइम तो
0: जी
1: गोभी का सीजन भी लेंदे है
0: जी जी
1: तो उससे भी ठीक हुंदा पालक हुंदा है गोभी हुंदी सलगम का सीजन हुंदा है।
0: अहां गोभी की गल की
1: हाँ
0: अहां
1: जी
0: तो पिछले साल क्या गोभी लगाई हुई तो हां
1: हाँ
0: या
1: जी हाँ
0: नहीं
1: जी गोभी लगाई थी हर साल लगाते हैं गोभी
0: किन्नी की
1: तो
0: लगाई हुई तो हां
1: पिछली साल गोभी आदि बूटियां होनी थी को 400-500 बूटियां होनी थी
0: जी
1: आईडीए ने 450-450 बूटियां ले लिया तो
0: तो क्या उत्पादन के दर रहा है इस बीच।
1: गोभी का जेड़ा उत्पादन था से ठीक था गोभी
0: जी
1: अच्छी खासी हुई थी पिछले सीजन च
0: जी
1: पर मेन इश्यू अहाँ जो क्रेट किसान जो क्रेट यही हों कि रेट नहीं मिली पाता
0: जी
1: ਹੁਣ ਮੰਡੀ 'ਚ 2-3-3 ਰੁਪਏ ਕਿਲੋ ਜਾਂਦੀ ਹੈ,
0: ਜੀ ਜੀ
1: ਉਸ 'ਚ ਇਤਨੀ ਮਿਹਨਤ ਕਰਨੀ ਹੈ ਉਪਰਾਂ, ਤੇ ਉਸ ਤੇ ਉਪਰਾਂਤ ਫਿਰ ਰੇਟ ਨਹੀਂ ਮਿਲੇ
0: ਜੀ ਜੀ
1: ਤਾਂ ਅਹ ਜੋ ਨਿਰਾਸ਼ ਹੋ ਜਾਂਦੇ ਆ, ਉਸ ਤੇ ਬਾਅਦ ਮਤਲਬ ਨਹੀਂ ਹੁੰਦਾ ਆ।
0: ਜੀ ਠੀਕ ਬੋਲਿਆ ਹੈ ਰਾਹੁਲ ਜੀ ਤੁਹਾਂ, ਕਹਿ ਕੇ ਭਾਈ ਕਿਸਾਨ ਜਲੂ ਵੀ ਮਿਹਨਤ ਕਰਦਾ ਤਾਂ ਤਿੱਦੀ ਸੋਚ ਇਹ ਹੀ ਰਹਿੰਦੀ ਕਿ ਭਾਈ ਜਿਹੜਾ ਤਿੰਨੀ ਮਿਹਨਤ ਕੀਤੀ ਉਹ ਇਸ ਦਾ ਜ਼ਿਆਦਾ ਤੇ ਜ਼ਿਆਦਾ ਫਾਇਦਾ ਜਿਹੜਾ ਸੀ ਤੁਸੀਂ ਉਹ ਮਿਲਣਾ। ਪਰ ਦੇਖਾ ਜੀ ਬਾਜ਼ਾਰ ਦੇ ਐਸੀ ਸਥਿਤੀ ਹੋਈ ਜਾਂਦੀ ਕਿ ਦਾਮ ਜਿਹੜਾ ਸੀ ਕਈ ਵਾਰੀ ਘੱਟ ਵੀ ਮਿਲਦੇ, ਤਾਂ ਠੀਕ ਬੋਲਾ ਦੇ ਤੁਹਾਂ ਕਈ ਵਾਰੀ ਜਿਹੜਾ ਸੀ ਫਾਇਦਾ ਸੋਚਿਆ ਹੁੰਦਾ ਕਿਸਾਨਾਂ ਕਹਿੰਦਾ, ਨੁਕਸਾਨ ਜਿਹੜਾ ਸੀ ਤੁਸੀਂ ਉਹ ਝੇਲਣਾ ਪਾਉਂਦਾ।
1: ਨੁਕਸਾਨ ਤਾਂ ਬੜਾ ਝੇਲਣਾ ਪਾਉਂਦਾ ਹੈ ਇਹੋ ਜੋ, ਪਰ ਰੇਟ ਨਹੀਂ ਮਿਲ ਪਾਉਂਦਾ। ਅਗਰ ਥੋੜ੍ਹੀ ਇਸ ਸਰਕਾਰ ਅਹਾਂ ਜੀ ਮਦਦ ਕਰੇ
0: ਜੀ
1: ਤਾਂ ਹੋ ਸਕਦਾ ਕਿ ਰੇਟ ਅਹਾਂ ਜੋ ਅੱਛਾ ਵੀ ਮਿਲ ਜਾਏ ਮੰਡੀ ਦਾ।
0: ਜੀ ਜੀ ਤੁਹਾਂ ਸਰਕਾਰ ਦੀ ਮਦਦ ਦੀ ਗੱਲ ਕਰੀਏ ਤਾਂ ਕਿਸ ਪ੍ਰਕਾਰ ਦੀ ਮਦਦ ਜਿਹੜਾ ਸੀ ਸਰਕਾਰ ਦੀ ਤਰਫ ਤੇ ਤੁਹਾਨੂੰ ਜੋ ਚਾਹੀਦੀ ਹੁੰਦੀ?
1: ਸਰਕਾਰ ਤੇ ਅਹਾਂ ਤੋਂ ਮਦਦ ਤਾਂ ਇੱਕ ਇਹ ਚਾਹੀਦੀ ਹੁੰਦੀ ਹੈ ਕਿ ਜਿਹਾਂ ਖਾਦ ਹੁੰਦੀ ਹੈ
0: ਜੀ
1: ਟਾਈਮ ਟੂ ਟਾਈਮ, ਅਹਾਂ ਜੋ ਕਈ ਕਿਸਾਨ ਭਾਈ ਅਹਾਂ ਦੇ ਜਿਹੜੇ ਹੈ ਕਿਸੇ ਪੈਸੇ ਖਰਚ ਨਹੀਂ ਕਰ ਸਕਦੇ,
0: ਜੀ
1: ਉਹਨਾਂ ਦੇ ਪੈਸੇ ਨਹੀਂ ਹੁੰਦੇ, ਉਹਨਾਂ ਦੇ ਪੂਰਾ ਪੈਸਾ ਜਿਹੜਾ ਹੈ ਸੇ ਖਤਮ ਹੋ ਗਿਆ ਹੁੰਦਾ ਹੈ
0: ਜੀ ਜੀ
1: ਜੀ ਫਸਲ ਜੀ ਬੂਟੀਆਂ ਬਾਟੀਆਂ 'ਚ ਲੈਣੇ 'ਚ ਲੈਣੇ ਦੇਣੇ 'ਚ
0: ਜੀ
1: ਜੀ।
0: ਜੀ ਜੀ ਜੀ
1: ਕਈ ਕਿਸਾਨ ਭਾਈ ਜੇ ਹੈ ਸੇ ਲੋਨ ਲੈਂਦੇ ਹੈ
0: ਜੀ
1: ਠੀਕ ਹੈ, ਤਾਂ ਕਈ ਵਾਰ ਫਸਲ ਰੇਟ ਨਹੀਂ ਮਿਲਣੇ 'ਚ ਸੇ ਨਹੀਂ ਚੁਕਾਈ ਪਾਉਂਦੇ ਹੈ।
0: ਰਾਹੁਲ ਜੀ ਜਿਵੇਂ ਕਿ ਅਹਾਂ ਟਿਆਲੇ ਪਰ ਵਾਰ ਵਾਰ ਦੱਸਦੇ ਰਹਿੰਦੇ, ਕਹਿੰਦਾ ਤੁਹਾਨੂੰ ਮੈਂ ਇੱਕ ਵਾਰੀ ਫਿਰ ਹੀ ਯਾਦ ਦਿਲਾਈ ਦੇ ਕਿ ਭਾਈ ਸਰਕਾਰ ਦੀ ਤਰਫ ਤੇ ਕਈ ਐਸੀਆਂ ਯੋਜਨਾਵਾਂ ਨੇ ਜਿਹੜਾ ਕਿਸਾਨਾਂ ਦੇ ਹਿੱਤ ਤਾਈ ਹਨ। ਜਿਵੇਂ ਦੇਖਾ ਜੀ ਫਸਲ ਦਾ ਬੀਮਾ ਆਉਂਦਾ ਆਣਾ ਜੀ ਸਾਰਿਆਂ ਦੇ ਵੱਡਾ, ਫਿਰ ਹੀ ਕਿਸਾਨ ਕ੍ਰੈਡਿਟ ਕਾਰਡ ਜਿਹੜਾ ਸੀ ਸਾਰਿਆਂ ਦੇ ਵੱਡੀ ਸੁਵਿਧਾ ਜਿਹੜਾ ਸੀ ਸਰਕਾਰ ਦੀ ਤਰਫ ਤੇ ਕਿਸਾਨਾਂ ਜੋ ਦਿੱਤੀ ਜਾਂਦੀ, ਕਹਿ ਕਿ ਭਾਈ ਜਲੂ ਕਿਸਾਨੀ ਵਾਲਾ ਅਗਰ ਪੈਸਾ ਨਹੀਂ ਹੈ ਤਾਂ ਕਿਸਾਨ ਕ੍ਰੈਡਿਟ ਕਾਰਡ ਦੇ ਮਦਦ ਨਾਲ ਸੈ ਆਪਣੀ ਜ਼ਰੂਰਤਾਂ ਜੋ ਪੂਰੀ ਕਰਨੇ ਤਾਂ ਹੀ ਪੈਸਾ ਜਿਹੜਾ ਸੈ ਬੈਂਕ ਤੇ ਕਿਸੇ ਵੀ ਬੈਂਕ ਤੇ ਲੈ ਸਕਦਾ। ਪਰ ਦੇਖਾ ਜੀ ਮੈਂ ਤੁਹਾਨੂੰ ਜੋ ਗਲਾਉਣਾ ਚਾਹਾਂਗਾ ਕਿ ਸਰਕਾਰ ਦੀਆਂ ਜਿਹੜਾ ਯੋਜਨਾ ਹਨ ਕਿਸਾਨਾਂ ਤਾਂ ਹੀ ਬੜੀਆਂ ਭਾਰੀ ਹਨ, ਪਰ ਰਾਹੁਲ ਜੀ ਜ਼ਰੂਰਤ ਇਹ ਹੈ ਕਿ ਬਾਈ ਤਿੰਨਾਂ ਯੋਜਨਾ ਉਹ ਥੋੜ੍ਹਾ ਹਾਂ ਜਾਗਰੂਕ ਹੋਈ ਕਿ ਤਿੰਨਾਂ ਦੇ ਬਾਰੇ 'ਚ ਜਾਣਨ, ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਤਿੰਨਾਂ ਯੋਜਨਾ 'ਤੇ ਫਾਇਦਾ ਲੈਣ। ਤਾਂ ਰਾਹੁਲ ਜੀ ਮੈਂ ਦੇਖਾ ਤਾਂ ਕਿ ਅੱਲਾ ਤੁਹਾਂ ਯੁਵਾ ਨੇ, ਕਹਿੰਦਾ ਜਿਹੜਾ ਕਿਸਾਨੀ ਹੈ ਤਾਂ ਇਹ ਤੁਹਾਂ ਬੜੇ ਲਗਾਵ ਨੇ ਕਰਦੇ, ਬੜੇ ਚਾਵ ਨੇ ਕਰਦੇ, ਤਾਂ ਅੱਜ ਕੱਲ੍ਹ ਦੇ ਜਿਹੜਾ ਯੁਵਾ ਹੋਰ ਕਿਸਾਨ ਹਨ ਜਿਹੜਾ ਤੁਹਾਨੂੰ ਜੋ ਸੁਣਾ ਦੇਣ, ਤਿੰਨਾਂ ਕਿਹਾ ਤੁਹਾਂ ਆਪਣੀ ਤਰਫ 'ਤੇ ਕੋਈ ਸੰਦੇਸ਼ ਦੇਣਾ ਚਾਹਾਂਗੇ?
1: ਸੰਦੇਸ਼ ਮੈਂ ਉਹਨਾਂ ਜੋ ਸਿਰਫ ਇਹ ਦੇਣਾ ਚਾਹੁੰਦਾ ਕਿ ਜਿਹੜੀ ਖੇਤੀਬਾੜੀ ਹੈ ਇਹਾਂ ਦੀ ਘਰਾਂ ਦੀ ਖੇਤੀਬਾੜੀ ਹੈ,
0: ਜੀ
1: ਕਈ ਲੋਕ ਜਿਹੜੇ ਵੀ ਹੈ ਜਿਹੜੇ ਖੇਤੀਬਾੜੀ ਨਹੀਂ ਕਰਦੇ
0: ਜੀ,
1: ਉਹਨਾਂ ਦੀ ਫਸਲ ਜਿਹੜੀ ਹੈ ਜਾਂ ਜ਼ਮੀਨ ਜਗ੍ਹਾ ਜ਼ਮੀਨ ਜਿਹੜੀ ਹੈ ਨਾ ਸੇ ਬੰਜਰ ਪਈ ਹੁੰਦੀ ਹੈ, ਤਾਂ ਉਹਨਾਂ ਜੋ ਵੀ ਖੇਤੀਬਾੜੀ ਕਰਨੀ ਚਾਹੀਦੀ। ਖੇਤੀਬਾੜੀ ਜਿਹੜਾ ਇਹ ਘਾਟੇ ਤੋਂ ਸੌਦਾ ਨਹੀਂ ਹੈ, ਅਗਰ ਜਿਤਨੀ ਜੀ ਖੇਤੀਬਾੜੀ ਕਰਕੇ ਉਤਨਾ ਹੀ ਆਹਾਂ ਜੋ ਫਾਇਦਾ ਮਿਲਣਾ ਹੈ। ਮਤਲਬ ਮੇਰਾ ਬੋਲਣ ਦਾ ਮਤਲਬ ਸੰਦੇਸ਼ ਇਹ ਹੀ ਹੈ ਸਭੀ ਜੋ ਕਿ ਖੇਤੀਬਾੜੀ ਜੀ ਅਸੀਂ ਛੱਡਣੇ ਛੱਡੋ ਮਤ, ਖੇਤੀਬਾੜੀ ਕਰਦੇ ਰਹੋ।
0: ਜੀ ਰਾਹੁਲ ਜੀ ਤੁਸੀਂ ਇਤਨਾ ਟਾਈਮ ਦਿੱਤਾ, ਸਾਂਝੇ ਨੇ ਗੱਲਬਾਤ ਕੀਤੀ, ਕਹਿੰਦਾ ਆਪਣੇ ਤਜੁਰਬੇ ਨੇ ਸਾਂਝੇ ਨੇ ਸਾਂਝਾ ਕੀਤੇ, ਤੁਹਾਡਾ ਬੜਾ ਬੜਾ ਧੰਨਵਾਦ।
1: ਧੰਨਵਾਦ ਜੀ, ਧੰਨਵਾਦ।
2: ਇਸ ਜਾਣਕਾਰੀ ਤੇ ਬਾਅਦ ਹੁਣ ਫਿਰ ਚੱਲਣਾ ਹਾਂ ਮਨੋਰੰਜਨ ਦੀ ਤਰਫ, ਕਹਿੰਦਾ ਸੁਣਨਾ ਇੱਕ ਪਿਆਰਾ ਦਿਆ ਲੋਕ ਗੀਤ।
3: ਜੀ ਬਿਲਕੁਲ।